ਸਾਂਝੀ ਵਾਜ਼ ਰੇਡੀਓ ਦੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਵਿੱਚ ਬਹੁਤ ਹੀ ਪਿਆਰ ਭਰੀ ਨਿੱਘੀ ਤੇ ਸੁਖਦਾਈ ਸਵੇਰ ਦੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਆਪਣੀ ਸ਼ਮਾ ਤੇ ਅਗਲੇ 2 ਘੰਟੇ ਅਸੀਂ ਇਕੱਠੇ ਬਿਤਾਉਣੇ ਨੇ, ਥੋੜਾ ਸੰਗੀਤ, ਥੋੜੀਆਂ ਅੱਜ ਦੀਆਂ ਖਬਰਾਂ, ਕੁਝ ਦਿਲ ਦੀਆਂ ਗੱਲਾਂ ਤੇ ਕੁਝ ਉਹ ਗੱਲਾਂ ਜਿਨ੍ਹਾਂ ਬਾਰੇ ਸ਼ਾਇਦ ਅਸੀਂ ਘਰਾਂ ਵਿੱਚ ਸੋਚਦੇ ਤੇ ਬਹੁਤ ਹਾਂ ਪਰ ਬੋਲਦੇ ਘੱਟ ਹਾਂ। ਜੇ ਤੁਸੀਂ ਹੁਣੇ ਕੰਮ ਲਈ ਡਰਾਈਵ ਕਰ ਰਹੇ ਹੋ, ਬੱਚਿਆਂ ਨੂੰ ਸਕੂਲ ਛੱਡ ਕੇ ਆ ਰਹੇ ਹੋ, ਕਿਚਨ ਵਿੱਚ ਚਾਹ ਬਣਾ ਰਹੇ ਹੋ, ਜਾਂ ਫਿਰ ਸ਼ਾਇਦ ਅੱਜ ਛੁੱਟੀ ਵਾਲੀ ਸਵੇਰ ਥੋੜ੍ਹੀ ਹੌਲੀ ਹੌਲੀ ਇੰਜੋਏ ਕਰ ਰਹੇ ਹੋ, ਤੇ ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ। ਬੱਚਿਆਂ ਦੇ ਸਕੂਲ ਖੁੱਲ੍ਹ ਗਏ ਨੇ, ਖਾਸ ਕਰਕੇ ਵਿਕਟੋਰੀਆ ਦੇ ਵਿੱਚ, ਅਤੇ ਅੱਜ ਦੀ ਸਵੇਰ ਦੀ ਸ਼ੁਰੂਆਤ ਇੱਕ ਬਹੁਤ ਹੀ ਪੋਜ਼ਿਟਿਵ ਕੋਟ ਨਾਲ ਸ਼ੁਰੂ ਕਰੀਏ। ਅਤੇ ਅੱਜ ਦੀ ਪੋਜ਼ਿਟਿਵ ਕੋਟ ਕੀ ਹੋਵੇਗੀ, ਉਹ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਇੱਕ ਸ਼ਬਦ ਤੋਂ ਬਾਅਦ ਆ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ, ਅਤੇ ਸਰਵਣ ਕਰਦੇ ਹਾਂ ਸ਼ਬਦ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੋਰਠ ਮੁਹੱਲਾ ਪੰਜਵਾਂ। ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ, ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ। ਹਰ ਕੇ ਚਰਨ ਸਦਾ ਸੁਖਦਾਈ, ਜੋ ਇੱਛੇ ਸੋਈ ਫਲ ਪਾਵੇ, ਬਿਰਥੀ ਆਸ ਨਾ ਜਾਈ ਰਹਾਓ। ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ, ਸੋਈ ਸੰਤ ਗੁਣ ਗਾਵੇ, ਪ੍ਰੇਮ ਭਗਤ ਤਾਕਾ ਮਨ ਲੀਨਾ, ਪਾਰ ਬ੍ਰਹਮਨ ਪਾਵੇ। ਆਠ ਪੈਰ ਹਰ ਕਾ ਜਸ ਰਵਣਾ, ਬਿਖੇ ਠਗੋਰੀ ਲਾਥੀ,

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ 88.9 ਵਿਨ FM ਤੋਂ ਸ਼ਮਾ ਪੰਗੂ ਦੇ ਨਾਲ। ਅਤੇ ਅੱਜ ਦਾ ਮੋਟੀਵੇਸ਼ਨਲ ਕੋਟ, ਜ਼ਿੰਦਗੀ ਵਿੱਚ ਹਰ ਦਿਨ ਸਾਡੇ ਹੱਥ ਵਿੱਚ ਨਹੀਂ ਹੁੰਦਾ, ਪਰ ਹਰ ਦਿਨ ਨੂੰ ਅਸੀਂ ਕਿਵੇਂ ਮਿਲਦੇ ਹਾਂ ਇਹ ਕਾਫੀ ਹੱਦ ਤੱਕ ਸਾਡੇ ਹੱਥ ਵਿੱਚ ਹੁੰਦਾ। ਤੁਸੀਂ ਕੌਣ ਕੌਣ ਇਸ ਕੋਟ ਦੇ ਨਾਲ ਐਗਰੀ ਕਰਦੇ ਹੋ? ਜੇ ਤੁਸੀਂ ਮੈਸੇਜ ਕਰਨਾ ਹੋਵੇ ਤਾਂ 0434-233-971 ਦੇ ਉੱਪਰ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ। ਅਤੇ ਜੇ ਤੁਸੀਂ ਕਿਸੇ ਨੂੰ ਬਰਥਡੇ ਵਿਸ਼ ਕਰਨੀ ਹੋਵੇ ਜਾਂ ਕੋਈ ਵੀ ਮੈਸੇਜ ਦੇਣਾ ਹੋਵੇ ਜਿਹੜਾ ਕਿ ਤੁਸੀਂ ਔਨ ਏਅਰ ਦੇਣਾ ਚਾਹੁੰਦੇ ਹੋ, ਇਸੇ ਨੰਬਰ 'ਤੇ ਤੁਸੀਂ ਮੈਨੂੰ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ। ਅਤੇ ਇੱਕ ਵਾਰੀ ਫਿਰ ਅੱਜ ਦੀ ਮੋਟੀਵੇਸ਼ਨਲ ਕੋਟ ਤੁਹਾਡੇ ਨਾਲ ਫਿਰ ਦੁਹਰਾਉਂਦੀ ਹਾਂ ਤੁਹਾਡੇ ਵਾਸਤੇ। ਕਹਿੰਦੇ ਕਿ ਜ਼ਿੰਦਗੀ ਵਿੱਚ ਹਰ ਦਿਨ ਸਾਡੇ ਹੱਥ ਵਿੱਚ ਨਹੀਂ ਹੁੰਦਾ, ਪਰ ਹਰ ਦਿਨ ਨੂੰ ਅਸੀਂ ਕਿਵੇਂ ਮਿਲਦੇ ਹਾਂ ਇਹ ਕਾਫੀ ਹੱਦ ਤੱਕ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ। ਬਹੁਤ ਹੀ ਸਧਾਰਨ ਜੀ ਗੱਲ ਲੱਗਦੀ ਆ ਕਿ ਅਸੀਂ ਵੈਦਰ ਨਹੀਂ ਬਦਲ ਸਕਦੇ, ਦੂਜੇ ਬੰਦੇ ਦਾ ਬਿਹੇਵੀਅਰ ਨਹੀਂ ਬਦਲ ਸਕਦੇ। ਇੰਟਰਸਟ ਰੇਟ ਕੀ ਹੋਵੇਗਾ, ਪੈਟਰੋਲ ਕਿੰਨਾ ਮਹਿੰਗਾ ਹੋ ਜਾਵੇਗਾ, ਦੁਨੀਆ ਕੀ ਕਰੇਗੀ, ਇਹ ਸਾਰਾ ਸਾਡੇ ਕੰਟਰੋਲ ਵਿੱਚ ਹੈ ਨਹੀਂ। ਪਰ ਇੱਕ ਚੀਜ਼, ਮੇਰੀ ਆਪਣੀ ਸੋਚ ਅਤੇ ਮੇਰਾ ਆਪਣਾ ਰਿਸਪੋਂਸ। ਕਈ ਵਾਰੀ ਇੱਕ ਮੁਸ਼ਕਲ ਸਵੇਰ ਨੂੰ ਅਸੀਂ ਸਾਰਾ ਮੁਸ਼ਕਲ ਦਿਨ ਬਣਾ ਲੈਂਦੇ ਹਾਂ, ਪਰ ਆਪਣੇ ਆਪ ਨੂੰ ਇਹ ਕਹਿ ਦੇਣਾ ਕਿ ਚਲੋ ਜੋ ਹੋਇਆ ਸੋ ਹੋਇਆ, ਹੁਣ ਅਗਲਾ ਘੰਟਾ ਚੰਗਾ ਕਰੀਏ, ਇਹ ਵੀ ਇੱਕ ਤਾਕਤ ਆ। 65 ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਇੱਕ ਗੱਲ ਤਾਂ ਜ਼ਰੂਰ ਸਮਝ ਆ ਜਾਂਦੀ ਆ ਕਿ ਜ਼ਿੰਦਗੀ ਪਰਫੈਕਟ ਹੋਣ ਦੀ ਉਡੀਕ ਕਰਦੇ ਰਹੋਗੇ ਅਤੇ ਖੁਸ਼ੀ ਬਹੁਤ ਲੰਬਾ ਵੇਟ ਕਰਨਾ ਪਵੇਗਾ। ਕਿ ਜ਼ਿੰਦਗੀ ਦੇ ਵਿੱਚ ਪਰਫੈਕਟ ਹੋਣ ਲਈ ਜੇ ਅਸੀਂ ਵੇਟ ਹੀ ਕਰਦੇ ਰਹਾਂਗੇ ਤਾਂ ਖੁਸ਼ੀ ਵਾਸਤੇ ਫਿਰ ਸਾਨੂੰ ਬਹੁਤ ਹੀ ਲੰਬੀ ਵੇਟ ਕਰਨੀ ਪਵੇਗੀ। ਇਸ ਲਈ ਅੱਜ ਇਮਪਰਫੈਕਟ ਲਾਈਫ ਵਿੱਚ ਇੱਕ ਪਰਫੈਕਟ ਜਿਹਾ ਪਲ ਲੱਭੀਏ। ਅੱਜ ਇਮਪਰਫੈਕਟ ਜਿਹੀ ਲਾਈਫ ਦੇ ਵਿੱਚ ਇੱਕ ਪਰਫੈਕਟ ਜਿਹਾ ਪਲ ਲੱਭੀਏ। ਚਾਹ ਦਾ ਇੱਕ ਕੱਪ, ਕਿਸੇ ਆਪਣੇ ਦੀ ਆਵਾਜ਼, ਇੱਕ ਚੰਗਾ ਗੀਤ ਅਤੇ ਜਾਂ ਸਿਰਫ ਫਿਰ ਇੱਕ ਅਹਿਸਾਸ ਕਿ ਹਾਂ ਅੱਜ ਵੀ ਇੱਕ ਨਵਾਂ ਦਿਨ ਮਿਲਿਆ ਹੈ। ਹਾਂ ਅੱਜ ਵੀ ਇੱਕ ਨਵਾਂ ਦਿਨ ਮਿਲਿਆ ਅਤੇ ਚਲੋ ਜੀ, ਇਹ ਸੋਹਣੀ ਜਿਹੀ ਸੋਚ ਨਾਲ ਅੱਜ ਦੀ ਆਪਾਂ ਸਵੇਰ ਦੀ ਮਿਊਜ਼ਿਕ ਬ੍ਰੇਕ ਲਈਏ ਅਤੇ ਮਿਊਜ਼ਿਕ ਬ੍ਰੇਕ ਦੇ ਨਾਲ ਅੱਜ ਦਾ ਦਿਨ ਜਿਹੜਾ ਉਸਨੂੰ ਬਹੁਤ ਹੀ ਸੋਹਣਾ ਬਣਾਈਏ, ਅੱਜ ਦੇ ਪਲਾਂ ਨੂੰ ਮਿਊਜ਼ਿਕ ਦੇ ਨਾਲ, ਸੰਗੀਤ ਦੇ ਨਾਲ ਸਜਾਈਏ।

ਹਾਂਜੀ ਵਾਪਸ ਆ ਗਏ ਹਾਂ, ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਅੱਜ ਇੱਕ ਐਸਾ ਟੋਪਿਕ ਲੈ ਕੇ ਆਏ ਹਾਂ ਤੁਹਾਡੇ ਵਾਸਤੇ। ਆਸਟ੍ਰੇਲੀਆ ਦੇ ਲਗਭਗ ਹਰ ਕਮਿਊਨਿਟੀ ਵਿੱਚ, ਹਰ ਘਰ ਵਿੱਚ ਜਿਸ ਦੀ ਗੱਲ ਹੋ ਰਹੀ ਆ, ਕੋਸਟ ਆਫ ਲਿਵਿੰਗ। ਤੁਹਾਡੇ ਘਰ ਵਿੱਚ ਵੀ ਹੋ ਰਹੀ ਆ ਇਹ ਗੱਲ ਕਿ ਨਹੀਂ ਹੋ ਰਹੀ, ਜ਼ਰੂਰ ਦੱਸਣਾ। ਕੋਸਟ ਆਫ ਲਿਵਿੰਗ ਦੇ ਵਿੱਚ ਰੈਂਟ, ਮੋਰਗੇਜ, ਗਰੋਸਰੀ ਅਤੇ ਬਿਲਸ, ਇਸ ਦੇ ਨਾਲ ਨਾਲ ਇੱਕ ਹੋਰ ਇੰਟਰਸਟਿੰਗ ਸੋਸ਼ਲ ਚੇਂਜ, ਵੱਡੇ ਹੋ ਚੁੱਕੇ ਬੱਚੇ ਪੇਰੈਂਟਸ ਦੇ ਘਰ ਹੋਰ ਲੰਮਾ ਸਮਾਂ ਰਹਿ ਰਹੇ ਨੇ। ਹੁਣ ਸਾਡੇ ਪੰਜਾਬੀ ਕਲਚਰ ਵਿੱਚ ਇਹ ਕੋਈ ਬਹੁਤੀ ਅਜੀਬ ਗੱਲ ਨਹੀਂ। ਸਾਡੇ ਘਰਾਂ ਵਿੱਚ ਤਾਂ ਅਕਸਰ ਹੀ ਹਿਸਟੋਰੀਕਲੀ, ਜੇ ਆਪਾਂ ਗੱਲ ਕਰੀਏ ਤਾਂ ਹਿਸਟੋਰੀਕਲੀ ਤਿੰਨ ਜਨਰੇਸ਼ਨਸ ਵੀ ਇਕੱਠੀਆਂ ਰਹਿੰਦੀਆਂ ਆਈਆਂ ਨੇ, ਅਤੇ ਤੁਸੀਂ ਇਹਦੇ ਨਾਲ ਸਹਿਮਤ ਜ਼ਰੂਰ ਹੋਵੋਗੇ। ਪਰ ਆਸਟ੍ਰੇਲੀਅਨ ਸੋਸਾਇਟੀ ਵਿੱਚ ਇਹ ਟ੍ਰੈਂਡ ਹੁਣ ਕਾਫੀ ਨਜ਼ਰ ਆ ਰਿਹਾ, ਅਤੇ ਆਸਟ੍ਰੇਲੀਅਨ ਕਮਿਊਨਿਟੀ ਦੀ ਜਦੋਂ ਗੱਲ ਕਰਦੇ ਹਾਂ, ਆਸਟ੍ਰੇਲੀਅਨ ਸੋਸਾਇਟੀ ਦੀ, ਕਿਉਂਕਿ ਇੱਥੇ ਲੋਕ ਇੱਕ ਮਤਲਬ 18 ਸਾਲ ਤੋਂ ਜਦੋਂ ਬੱਚਾ ਭਾਵੇਂ ਲੜਕਾ ਹੁੰਦਾ ਸੀ ਭਾਵੇਂ ਲੜਕੀ, 18 ਸਾਲ ਤੋਂ ਵੱਡਾ ਬੱਚਾ ਆਪਣੇ ਪੇਰੈਂਟਸ ਨਾਲ ਘਰ ਦੇ ਵਿੱਚ ਨਹੀਂ ਸੀ ਰਹਿੰਦਾ। ਇੱਕ ਰੀਸੈਂਟ ਨੈਸ਼ਨਲ ਸਰਵੇ ਦੇ ਡਾਟਾ ਮੁਤਾਬਕ 18 ਤੋਂ 29 ਸਾਲ ਦੇ ਯੰਗ ਆਸਟ੍ਰੇਲੀਅਨਸ ਵਿੱਚੋਂ ਲਗਭਗ ਅੱਧੇ ਆਪਣੇ ਪੇਰੈਂਟਸ ਨਾਲ ਰਹਿ ਰਹੇ ਸਨ, ਅਤੇ 2001 ਵਿੱਚ ਇਹ ਪ੍ਰਪੋਰਸ਼ਨ ਕਰੀਬ 39% ਸੀ। ਅਤੇ ਹੁਣ ਸੋਚੋ ਕਿ ਕੀ ਇਹ ਯੰਗ ਜਨਰੇਸ਼ਨ ਇੰਡੀਪੈਂਡੈਂਟ ਨਹੀਂ ਹੋਣਾ ਚਾਹੁੰਦੀ, ਜਾਂ ਫਿਰ ਸਿਚੁਏਸ਼ਨ ਹੀ ਐਸੀ ਬਣ ਗਈ ਆ ਕਿ ਉਹਨਾਂ ਕੋਲ ਕੋਈ ਚੋਇਸ ਨਹੀਂ। ਮੇਰੇ ਖਿਆਲ ਵਿੱਚ ਦੋਵੇਂ ਜਨਰੇਸ਼ਨਸ ਨੂੰ ਇੱਕ ਦੂਜੇ ਨੂੰ ਜੱਜ ਕਰਨ ਤੋਂ ਪਹਿਲਾਂ ਅੱਜ ਦੀ ਰਿਐਲਿਟੀ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅੱਜ ਰੈਂਟ ਇੱਕ ਬਹੁਤ ਵੱਡਾ ਐਕਸਪੈਂਸ ਆ ਲਿਵਿੰਗ ਵਾਸਤੇ। ਘਰ ਖਰੀਦਣ ਲਈ ਡਿਪੋਜ਼ਿਟ ਇਕੱਠਾ ਕਰਨਾ ਆਸਾਨ ਕੰਮ ਨਹੀਂ, ਡੇਲੀ ਐਕਸਪੈਂਸਿਵ ਵੀ ਹੁਣ ਵੱਧ ਰਹੇ ਨੇ, ਕਿਉਂਕਿ ਮਹਿੰਗਾਈ, ਤੁਸੀਂ ਆਮ ਕਹਿੰਦਿਆਂ ਸੁਣਿਆ ਹੋਵੇਗਾ ਕਿ ਮਹਿੰਗਾਈ ਬਹੁਤ ਵੱਧ ਰਹੀ ਹੈ, ਅਤੇ ਇੰਟਰਸਟ ਰੇਟਸ ਨੇ ਮੋਰਗੇਜ ਵਾਲੇ ਫੈਮਲੀਜ਼ ਉੱਤੇ ਆਪਣਾ ਪ੍ਰੈਸ਼ਰ ਨਿਰੰਤਰ ਬਣਾਇਆ ਹੋਇਆ, ਲੱਕ ਤੋੜ ਰਿਹਾ ਇਹ ਵੱਧ ਰਿਹਾ ਇੰਟਰਸਟ ਰੇਟ। ਲਾਸਟ ਵੀਕ ਰਿਜ਼ਰਵ ਬੈਂਕ ਨੇ ਕੈਸ਼ ਰੇਟ ਨੂੰ 4.6% ਤੱਕ ਵਧਾ ਦਿੱਤਾ। ਇਸ ਦਾ ਮਤਲਬ ਸਿਰਫ ਇਕੋਨਮਿਸਟ ਦੀ ਗ੍ਰਾਫ ਨਹੀਂ ਹੁੰਦਾ, ਇਸ ਦਾ ਮਤਲਬ ਕਿਸੇ ਵੀ ਫੈਮਲੀ ਲਈ ਹੋ ਸਕਦਾ ਹੈ। ਮਹੀਨੇ ਦੇ ਬਜਟ ਨੂੰ ਦੁਬਾਰਾ ਬੈਠ ਕੇ ਵੇਖਣਾ, ਹੋਲੀਡੇਜ਼ ਨੂੰ ਪੋਸਟਪੋਨ ਕਰਨਾ, ਬਾਹਰ ਡਿਨਰ ਘਟਾਉਣਾ, ਅਤੇ ਜਾਂ ਫਿਰ ਆਪਣੇ ਐਡਲਟ ਬੱਚੇ ਨੂੰ ਕਹਿਣਾ ਪੁੱਤ ਕੁਝ ਸਮਾਂ ਹੋਰ ਘਰੇ ਹੀ ਰਹਿ ਲਾ, ਕਿ ਤੂੰ ਬਾਹਰ ਨਾ ਜਾ, ਰੈਂਟ ਦਾ ਖਰਚਾ ਵਧੇਗਾ, ਗਰੋਸਰੀ ਦਾ ਖਰਚਾ ਵਧੇਗਾ। ਜਦੋਂ ਬੱਚਾ ਘਰੋਂ ਬਾਹਰ ਜਾ ਕੇ ਰਹਿੰਦਾ ਹੈ ਤਾਂ ਉਦੋਂ ਫਿਰ ਦੋ ਘਰਾਂ ਦੇ ਖਰਚੇ ਹੋ ਜਾਂਦੇ ਨੇ। ਉਸ ਘਰ ਦੇ ਵਿੱਚ ਉਹਨੇ ਫਰਨੀਚਰ ਵੀ ਰੱਖਣਾ, ਫਰਿੱਜ ਵੀ ਚੱਲੇਗਾ, ਟੀਵੀ ਵੀ ਚੱਲੇਗਾ, ਬਿੱਲ ਵੀ ਦੁੱਗਣੇ ਆਉਣਗੇ, ਅਤੇ ਜੇ ਉਹੀ ਬੱਚਾ ਘਰ ਦੇ ਵਿੱਚ ਰਹਿ ਰਿਹਾ ਹੋਵੇ ਤਾਂ ਫਿਰ ਉਹ ਖਰਚੇ ਜਿਹੜੇ ਨੇ ਉਹ ਅੱਧੇ ਹੋ ਜਾਂਦੇ ਨੇ। ਜਿਹੜੇ ਬੱਚੇ ਕਮਾਈਆਂ ਕਰਦੇ ਨੇ ਅਤੇ ਘਰਾਂ ਵਿੱਚ ਰਹਿੰਦੇ ਨੇ, ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕਿ ਜੇ ਅਸੀਂ ਪੇਰੈਂਟਸ ਦੇ ਨਾਲ ਰਹਿੰਦੇ ਹਾਂ ਤਾਂ ਸਾਡਾ ਬਹੁਤ ਜ਼ਿਆਦਾ ਖਰਚਾ ਜਿਹੜਾ ਹੈ ਉਹ ਬਚ ਰਿਹਾ, ਅਤੇ ਸਾਨੂੰ ਪੇਰੈਂਟਸ ਦੀ ਹੈਲਪ ਕਰਨੀ ਚਾਹੀਦੀ ਆ। ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਪੇਰੈਂਟਸ ਵਾਸਤੇ ਵੀ, ਕਿ ਬੱਚਿਆਂ ਨੂੰ ਆਪਣੀ ਮਜਬੂਰੀ ਦੱਸਣੀ ਔਰ ਉਹਨਾਂ ਨੂੰ ਇਹ ਕਹਿਣਾ ਕਿ ਘਰ ਦੇ ਖਰਚੇ ਹੁਣ ਵੱਧ ਗਏ ਨੇ, ਅਤੇ ਜੇ ਤੁਸੀਂ ਕਮਾਈ ਕਰਦੇ ਹੋ ਤਾਂ ਮਾਂ ਪਿਓ ਦਾ ਹੱਥ ਜ਼ਰੂਰ ਵੰਡਾਓ। ਕਈ ਵਾਰੀ ਕਈ ਪੇਰੈਂਟਸ ਇਸ ਗੱਲ ਵਿੱਚ ਸ਼ਰਮ ਮੰਨਦੇ ਨੇ ਕਿ ਅਸੀਂ ਆਪਣੇ ਬੱਚਿਆਂ ਕੋਲੋਂ ਪੈਸੇ ਨਹੀਂ ਮੰਗਣੇ, ਜਾਂ ਅਸੀਂ ਆਪਣੀ ਕੋਈ ਵੀ ਜਿਹੜੀ ਹਾਰਡਸ਼ਿਪ ਆ ਉਹ ਅਸੀਂ ਬੱਚਿਆਂ ਦੇ ਨਾਲ ਸ਼ੇਅਰ ਨਹੀਂ ਕਰਨੀ ਤਾਂ ਕਿ ਬੱਚੇ ਪਰੇਸ਼ਾਨ ਨਾ ਹੋਣ। ਉਹ ਆਪ ਪਰੇਸ਼ਾਨ ਹੋ ਲੈਣਗੇ ਪਰ ਬੱਚਿਆਂ ਦੀ ਪਰੇਸ਼ਾਨੀ ਉਹਨਾਂ ਕੋਲੋਂ ਸਹੀ ਨਹੀਂ ਜਾਂਦੀ। ਪਰ ਇਹਦੇ ਵਿੱਚ ਔਖੇ ਹੋਣ ਨਾਲੋਂ ਕੋਈ ਆਪਣੇ ਆਪ ਨੂੰ ਬਿਮਾਰੀ ਲਗਾਉਣ ਦੇ ਨਾਲੋਂ ਬੈਟਰ ਆ ਕਿ ਤੁਸੀਂ ਬੱਚਿਆਂ ਦੇ ਨਾਲ
ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਆ ਉਹਨੂੰ ਸ਼ੇਅਰ ਕਰੋ ਅਤੇ ਬੱਚਿਆਂ ਤੋਂ ਜੇ ਤੁਹਾਨੂੰ ਹੈਲਪ ਲੈਣ ਦੀ ਜ਼ਰੂਰਤ ਆ ਉਹ ਹੈਲਪ ਤੁਸੀਂ ਜ਼ਰੂਰ ਲਵੋ। ਹਾਂਜੀ, ਅਤੇ ਹੁਣ ਆਪਾਂ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਕਰਾਂਗੇ ਤੁਹਾਡੇ ਨਾਲ ਕੁਛ ਨਿਊਜ਼ ਸਾਂਝੀਆਂ, ਅਤੇ ਨਿਊਜ਼ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਤੁਹਾਡਾ ਮੇਰਾ ਸਾਥ ਬਣਿਆ ਰਹੇਗਾ ਅਤੇ ਆਪਾਂ ਗੱਲਾਂ ਬਾਤਾਂ ਅਤੇ ਨਾਲ ਮਿਊਜ਼ਿਕ ਸੁਣਦੇ ਚੱਲਾਂਗੇ।